ਕਿਸ਼ਨਾ ਬੰਦਾ ਬੰਦਾ ਮਰਨਾ ਪੈਣ ਤੋ ਕਿਸ਼ਨਾ ਕਿਸ਼ਨਾ ਬੰਦਾ ਬੰਦਾ ਮਰਨਾ ਪੈਣ ਤੋ ਮਰਨਾ ਪੈਣ ਚੋ ਮੈਲੇ ਮਰਨਾ ਪੈਣ ਚੋ ਕਿਸ਼ਨਾ ਕਿਸ਼ਨਾ ਬੰਦਾ ਬੰਦਾ ਮਰਨਾ ਪੈਣ ਤੋ।